0: ਕਰੀਆਂ ਕੁੰਮੀ ਤੇ ਪੈਰਾਂ ਦੀਆਂ ਜੁੱਤੀਆਂ ਵੀ ਕਸੀ ਗਈਆਂ ਪਰ ਸਸਤਾ ਸੋਨਾ ਨਹੀਂ ਮਿਲਿਆ
1: ਓਹੋ ਤੇ ਤੁਸੀਂ ਚਾਚੇ ਕੋਲ ਜਾਓ ਨਾ
0: ਚਾਚਾ ਕਿਹੜਾ ਚਾਚਾ
1: ਚਾਚਾ ਜੂਲਰ ਓਕ ਲੇਨ ਬ੍ਰੈਡਫੋਰਡ 9 ਵਾਲੇ ਜਿੰਨਾ ਇਹ ਸਪੈਸ਼ਲ ਆਫਰ ਕੰਡੀ ਮਾਰੀ ਨੱਕਾ ਨਤੀਲਾ ਹੈ ਸਿਰਫ 2 ਪੌਂਡਾਂ ਨਾਲ ਕੰਨ ਸਲਾਣੇ ਨਾ 1 ਪੌਂਡ ਛਾਪਾਂ ਤੇ ਬੰਗਾਂ ਨਹੀਂ ਕੋਈ ਮਜ਼ਦੂਰੀ ਨਹੀਂ ਵਿਆਹ ਸ਼ਾਦੀ ਨੇ ਜ਼ੇਵਰਾਂ ਪਰ ਸਪੈਸ਼ਲ ਡਿਸਕਾਊਂਟ ਹੈ ਤੇ ਜੇ ਤੁਸੀਂ ਪੁਰਾਣਾ ਸੋਨਾ ਵੇਚਣਾ ਹੈ ਤੇ ਬਹੁਤ ਚੰਗੇ ਰੇਟਾਂ ਪਰ ਦੇਣੇ ਨੇ
0: ਇੱਕ ਵਾਰੀ ਫਿਰ ਦੱਸੋ ਕਿਹੜੀ ਗਲੀ ਕਿਹੜਾ ਪਤਾ
1: ਚਾਚਾ ਜੂਲਰਸ ਓਕ ਲੇਨ ਬ੍ਰੈਡਫੋਰਡ 9 ਟੈਲੀਫੋਨ 01274488935
2: Do you ever wish your family's diet could be that little bit better? Then why not try Caratino Better Ghee, the healthier, low-cost butter ghee alternative. Caratino Better Ghee is around half the price of pure butter ghee, but it's cholesterol-free and lower in saturated fats. Better Ghee tastes just like the finest butter ghee in cooking, so it's perfect for making all your favourite recipes. Look out for Caratino Better Ghee at Tesco, Asda, Morrisons and quality local grocery stores.

0: ਕਿਆ ਕਰੀਆਂ ਕੁਮੀ ਤੇ ਪੈਰਾਂ ਦੀਆਂ ਜੁੱਤੀਆਂ ਵੀ ਕਸੀ ਗਈਆਂ ਪਰ ਸਸਤਾ ਸੋਨਾ ਨਹੀਂ ਮਿਲਿਆ
1: ਓਹੋ ਤੇ ਤੁਸੀਂ ਚਾਚੇ ਕੋਲ ਜਾਓ ਨਾ
0: ਚਾਚਾ ਕਿਹੜਾ ਚਾਚਾ
1: ਚਾਚਾ ਜੂਲਰ ਓਕਲੈਂਡ ਬ੍ਰੈਡਫੋਰਡ 9 ਵਾਲੇ ਜਿਨ੍ਹਾਂ ਇਹ ਸਪੈਸ਼ਲ ਆਫਰ ਕੰਡੀ ਮਾਰੀ ਨੱਕਾ ਨਤੀਲਾ ਸਿਰਫ 2 pounds ਨਾ ਕੰਨਸ ਲਾਣੇ ਨਾ 1 pound ਛਾਪਾਂ ਤੇ ਬੰਗਾਂ ਨਹੀਂ ਕੋਈ ਮਜ਼ਦੂਰੀ ਨਹੀਂ ਵਿਆਹ ਸ਼ਾਦੀ ਨੇ ਜ਼ੇਵਰ ਪਰ ਸਪੈਸ਼ਲ ਡਿਸਕਾਊਂਟ ਹੈ ਤੇ ਜੇ ਤੁਸੀਂ ਪੁਰਾਣਾ ਸੋਨਾ ਵੇਚਣਾ ਹੈ ਤੇ ਬਹੁਤ ਚੰਗੇ ਰੇਟਾਂ ਪਰ ਦੇਣੇ ਨੇ
0: ਇੱਕ ਵਾਰੀ ਫਿਰ ਦੱਸੋ ਕਿਹੜੀ ਗਲੀ ਕਿਹੜਾ ਪਤਾ
1: ਚਾਚਾ ਜੂਲਰਸ ਓਕਲੈਂਡ ਬ੍ਰੈਡਫੋਰਡ 9 ਟੈਲੀਫੋਨ 01274488935
2: Want even more from Sunrise Radio? Then join the Sunrise Radio Listener Club. It's completely free to join, and as a member, you'll get access to exclusive competitions, fantastic prizes, special offers, event updates, and more. Plus, be amongst the first to hear about what's happening at Sunrise Radio and exclusive opportunities just for our Listener Club members. Joining couldn't be easier. Simply visit sunrise.radio and sign up today. The Sunrise Radio Listener Club. More rewards, more opportunities, more for you.

0: ਲੈਣ ਬ੍ਰੈਡਫੋਰਡ 9 ਵਾਲੇ ਜਿੰਨਾ ਇਹ ਸਪੈਸ਼ਲ ਆਫਰ ਕੰਡੀ ਮਾਰੀ ਨੱਕਾ ਨਤੀਲਾ ਹੈ ਸਿਰਫ 2 ਪੌਂਡਾਂ ਨਾਲ ਕੰਨ ਸਲਾਣੇ ਨਾ 1 ਪੌਂਡ ਛਾਪਾਂ ਤੇ ਬੰਗਾਂ ਨਹੀਂ ਕੋਈ ਮਜ਼ਦੂਰੀ ਨਹੀਂ ਵਿਆਹ ਸ਼ਾਦੀ ਨੇ ਜ਼ੇਵਰਾਂ ਪਰ ਸਪੈਸ਼ਲ ਡਿਸਕਾਊਂਟ ਹੈ ਤੇ ਜੇ ਤੁਸੀਂ ਪੁਰਾਣਾ ਸੋਨਾ ਵੇਚਣਾ ਹੈ ਤੇ ਬਹੁਤ ਚੰਗੇ ਰੇਟਾਂ ਪਰ ਦੇਣੇ ਨੇ
1: ਇੱਕ ਵਾਰੀ ਫਿਰ ਦੱਸੋ ਕਿਹੜੀ ਗਲੀ ਕਿਹੜਾ ਪਤਾ
0: ਚਾਚਾ ਜੂਲਰਸ ਓਕਲੈਂਡ ਬ੍ਰੈਡਫੋਰਡ 9 ਟੈਲੀਫੋਨ 01274488935

0: ਨਾ ਕੁਮੀ ਤੇ ਪੈਰਾਂ ਦੀਆਂ ਜੁੱਤੀਆਂ ਵੀ ਕਸੀ ਗਈਆਂ ਪਰ ਸਸਤਾ ਸੋਨਾ ਨਹੀਂ ਮਿਲਿਆ
1: ਓਹੋ ਤੇ ਤੁਸੀਂ ਚਾਚੇ ਕੋਲ ਜਾਓ ਨਾ
0: ਚਾਚਾ ਕਿਹੜਾ ਚਾਚਾ
1: ਚਾਚਾ ਜੂਲਰ ਓਕ ਲੇਨ ਬ੍ਰੈਡਫੋਰਡ 9 ਵਾਲੇ ਜਿੰਨਾ ਇਹ ਸਪੈਸ਼ਲ ਆਫਰ ਕੱਢੀ ਮਾਰੀ ਨੱਕਾ ਨਤੀਲਾ ਸਿਰਫ 2 ਪਾਉਂਡ ਨਾ ਕੰਨ ਸਲਾਣੇ ਨਾ 1 ਪਾਉਂਡ ਛਾਪਾਂ ਤੇ ਬੰਗਾ ਨਹੀਂ ਕੋਈ ਮਜ਼ਦੂਰੀ ਨਹੀਂ ਵਿਆਹ ਸ਼ਾਦੀ ਨੇ ਜ਼ੇਵਰਾਂ ਪਰ ਸਪੈਸ਼ਲ ਡਿਸਕਾਊਂਟ ਹੈ ਤੇ ਜੇ ਤੁਸੀਂ ਪੁਰਾਣਾ ਸੋਨਾ ਵੇਚਣਾ ਹੈ ਤੇ ਬਹੁਤ ਚੰਗੇ ਰੇਟਾਂ ਪਰ ਦੇਣੇ ਨੇ
0: ਇੱਕ ਵਾਰੀ ਫਿਰ ਦੱਸੋ ਕਿਹੜੀ ਗਲੀ ਕਿਹੜਾ ਪਤਾ
1: ਚਾਚਾ ਜੂਲਰਸ ਓਕ ਲੇਨ ਬ੍ਰੈਡਫੋਰਡ 9 ਟੈਲੀਫੋਨ 01274488935
2: This October, Bollywood meets Bhangra in Manchester. In-house Productions presents Bollywood meets Bhangra 4, featuring Gut sensation Jenna Jia performing live. Enjoy Bollywood, Bhangra, Hip Hop, Afro and R&B, plus DJs, dancers and dhol players. Friday the 23rd of October, from 9 PM till late, at Area, 50 Sackville Street, Manchester. Entry is free. Photo ID required. For information, call 0775-3363-926.

0: ਯੁੱਧਵੀਰ ਮਾਨਕ ਨੇ ਆਪਣੇ ਮਹਿਬੂਬ ਦੀ ਤੁਲਨਾ ਚਾਨਣਾ ਕਰਕੇ ਉਹਦੀ ਕਿਵੇਂ ਤਾਰੀਫ ਕੀਤੀ ਆ?
1: ਪਰ ਕਿਸੇ ਹੋਰ ਨੂੰ ਨਾ ਕਹਦੀ, ਉਹਨੇ ਤਾਰੀਫ ਤਾਰੂਫ ਨਹੀਂ ਕੀਤੀ, ਉਲਟਾ ਉਹਦੀ ਬੇਇੱਜ਼ਤੀ ਕੀਤੀ ਆ।
2: ਉਹ ਕਿਵੇਂ?
1: ਹੁਣ ਤੁਹਾਨੂੰ ਕਮਲੀਆਂ ਨੂੰ ਕਿਵੇਂ ਸਮਝਾਈਏ ਕਿ ਅੱਜ ਦੇ ਸਾਇੰਸਦਾਨਾਂ ਨੇ ਰਾਕਟ ਰਾਹੀਂ ਚੰਨ ਤੇ ਉੱਪਰ ਜਾ ਕੇ ਸਿੱਧ ਕਰਤਾ
2: ਕੀ
1: ਇਹ ਚੰਨ ਕੋਈ ਸੋਹਣਾ ਸੁਨੱਖਾ ਨਹੀਂ ਆ? ਐਵੇਂ ਚਿੱਬ ਖੜਬਾ ਜਿਹੀ ਆ।
0: ਕਹਿੰਦੇ ਆ ਇੱਕ ਵਾਰੀ ਇੱਕ ਬਘੇਲ ਸਿਓ ਜੱਟ ਨੇ ਊਠ ਚਾਰ ਲਈ ਇੱਕ ਬਿਹਾਰੀ ਭਈਆ ਨੌਕਰ ਰੱਖ ਲਿਆ। ਭਈਆ ਸਵੇਰੇ ਸਵੇਰੇ ਊਠ ਨੂੰ ਲੈ ਜਾ ਕਰੇ ਤੇ ਸ਼ਾਮ ਨੂੰ ਚਾਰ ਕੇ ਘਰ ਲੈ ਆ ਕਰੇ। ਇੱਕ ਦਿਨ ਕੀ ਹੋਇਆ, ਗਰਮੀਆਂ ਦੀ ਰੁੱਤੇ ਠੰਡੀ ਠੰਡੀ ਹਵਾ ਚੱਲਦੀ ਸੀ ਤੇ ਦਰਖਤ ਥੱਲੇ ਪਏ ਦੀ ਭਈਏ ਦੀ ਅੱਖ ਲੱਗ ਗਈ ਤੇ ਉਧਰੋਂ ਬਘੇਲ ਸਿਓ ਦੇ ਊਠ ਦੀ ਚੰਨਣ ਸਿਓ ਦੀ ਬੋਤੀ ਨਾਲ ਅੱਖ ਲੜ ਗਈ। ਚੋਰੀ ਚੋਰੀ ਮਿੱਠੀਆਂ ਮਿੱਠੀਆਂ ਪਿਆਰ ਦੀਆਂ ਗੱਲਾਂ ਕਰਦੇ ਊਠ ਤੇ ਊਠਣੀ ਕਿਲੋ ਦੋ ਕਿਲੋਮੀਟਰ ਗਾਹਾਂ ਲੱਗੇ। ਜਦੋਂ ਭਈਏ ਦੀ ਅੱਖ ਖੁੱਲੀ ਉਹਨੂੰ ਤਾਂ ਪੈ ਗਈ ਧੂੜੀ, ਭਾਈ ਮੇਰਾ ਤਾਂ ਊਠ ਚੋਰੀ ਹੋ ਗਿਆ, ਡਰ ਗਿਆ ਵੀ ਮੈਨੂੰ ਤਾਂ ਜੱਟ ਕੁੱਟ ਕੁੱਟ ਕੇ ਮਾਰ। ਉਹਦਾ ਆਪਣੀ ਬਿਹਾਰ ਵਾਲੀ ਗੱਡੀ ਲੱਗਿਆ ਫੜ, ਇਹਦੇ ਵਿੱਚ ਚੇਤਾ ਆ ਗਿਆ ਵੀ ਭਾਈ ਮੈਂ ਤਾਂ ਆਪਣਾ ਐਡਰੈਸ ਦਿੱਤਾ ਹੋਇਆ ਜੱਟ ਨੂੰ, ਉਹ ਤਾਂ ਕਿਤੇ ਮਗਰੇ ਆ ਕੇ ਮੈਨੂੰ ਕੁੱਟੇ।
3: ਫਿਰ ਭਈਏ ਨੇ ਸੁਨੇਹਾ ਭੇਜਤਾ?
0: ਕੋਈ ਸਵਾਹ ਭੇਜਣਾ ਸੀ ਭਈਆ ਵਿਚਾਰਾ ਬਿੰਦਰਾ ਕੀ ਉਹਨੂੰ ਨਾ ਉਹਦਾ ਅਤਾ ਜਾਣਦਾ ਤੇ ਨਾ ਉਹਦਾ ਪਤਾ ਜਾਣਦਾ। ਨਾ ਤਾਂ ਭਈਏ ਨੂੰ ਇਹ ਪਤਾ ਕਿ ਊਠ ਨੂੰ ਪੰਜਾਬੀ 'ਚ ਕਹਿੰਦੇ ਕੀ ਆ ਤੇ ਨਾ ਹੀ ਉਹ ਬਘੇਲ ਸਿਓ ਦਾ ਨਾਂ ਚੇਤੇ ਆਵੇ ਵੀ ਜੱਟ ਦਾ ਨਾਂ ਕੀ ਆ। ਅਖੀਰ ਨੂੰ ਵਿਚਾਰੇ ਨੂੰ ਤੁਰਦੇ ਫਿਰਦੇ ਨੂੰ ਜ਼ਮੀਨ ਤੋਂ ਊਠ ਦਾ ਇੱਕ ਲੇਡਾ ਲੱਭ ਗਿਆ, ਉਹਨੂੰ ਆਪਣੇ ਹੱਥ ਦੀ ਤਲੀ ਤੇ ਚੱਕੀ ਫਿਰੇ ਤੇ ਸਾਹਮਣੇ ਇੱਕ ਹੋਰ ਭਈਆ ਤੁਰਿਆ ਆਵੇ, ਉਹਨੂੰ ਕਹਿੰਦਾ ਭਈਆ ਬਾਤ ਸੁਣ, ਉਹਨਕੋ ਕਹਿਣਾ ਜਿਨਕੇ ਹੈ ਹਮ ਖੋ ਗਏ ਆ ਵੋ ਜਿਨਕਾ ਹੈ ਜੀ।
3: ਵਾਹ ਬਿੰਦਰ ਖੀਆ ਜੀ, ਮੰਨ ਗਏ ਤੁਹਾਡੇ ਹੌਸਲੇ ਨੂੰ, ਨਾ ਕੁੜੀ ਦਾ ਆਤਾ ਜਾਣਦੇ ਹੋ ਨਾ ਉਹਦਾ ਪਤਾ ਜਾਣਦੇ ਹੋ।
2: ਫੇਰ ਵੀ ਅਗਲੇ ਨੂੰ ਆਪਣੀ ਆਪਣੀ ਲੱਗਦੀ ਹੈ।